0: ਮੰਤਰੀ ਗਜਿੰਦਰ ਸਿੰਘ ਖਿਉਂਸਰ ਹਸਪਤਾਲਾਂ ਮਾ ਲੂਰਾ ਮਰੀਜ਼ਾਂ ਰਾ ਇਲਾਜ ਨੂੰ ਜੁੜਿਆ ਸਗਲਾ ਜ਼ਰੂਰੀ ਇੰਤਜ਼ਾਮਾਤ ਕਰਨ ਰਾ ਹੁਕਮ ਦੇਣਾ ਹੈ। ਭਰਤਪੁਰ ਜ਼ਿਲ੍ਹਾ ਮਾਏ ਸੇਵਰ ਰਾ ਸਰਸੋਂ ਅਨੁਸੰਧਾਨ ਸੰਸਥਾਨ ਰੀ ਓਰੋਂ ਮੇਰਾ ਗਾਓਂ ਮੇਰਾ ਗੌਰਵ ਅਭਿਆਨ ਰਾ ਤਹਿਤ ਰਣਧੀਰਪੁਰ ਗਾਓਂ ਮਾਏ ਕਿਸਾਨ ਸੰਗੋਸ਼ਠੀ ਰਾਖੀ ਚੀ। ਇਣ ਮਾਏ ਕ੍ਰਿਸ਼ੀ ਵੈਗਿਆਨਿਕ ਕਿਸਾਨਾਂ ਨਾਲ ਖੇਤੀਬਾੜੀ ਰਾ ਬਿਹਤਰ ਤਰੀਕਾ ਪ੍ਰਾਕਿਰਤਿਕ ਖੇਤੀ ਅਰ ਮਿੱਟੀ ਰੋ ਸਵਾਸਥ ਬਿਹਤਰ ਬਣਾਉਣ ਦੇ ਬਾਰਾ ਮਾਏ ਜਾਣਕਾਰੀ ਦੇਣੀ। ਖੇਤੀਬਾੜੀ ਰਾ ਜਾਣਕਾਰ ਕਿਸਾਨਾਂ ਨਾਲ ਮਿੱਟੀ ਦੀ ਤਾਕਤ ਬਚਾਅ ਰੱਖਣ ਸਾਰੂ ਜੈਵਿਕ ਖਾਦ ਗੋਬਰ ਰੀ ਖਾਦ ਅਰ ਢੇਂਚਾ ਸਰੀਖੀ ਹਰੀ ਖਾਦ ਕਾਮ ਲੈਣ ਬਾਬਤ ਕਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ 31 ਮਈ ਨੂੰ ਵਿਚਾਰ ਬਤਾਵੇਲਾ। ਆ ਇਹ ਕਾਰਜਕ੍ਰਮ ਰੀ 134ਵੀਂ ਕੜੀ ਫੈਲਾ। ਇਹ ਸਾਰੂ ਆਪ ਹੀ ਮੁਫਤ ਨੰਬਰ 1800117800 ਮਥ 29 ਮਈ ਤਾਈਂ ਰਾਜ ਦੇ ਸਕੋ ਹੋ। ਨੰਬਰ ਉਹ ਜੂ ਸੁਣ ਲਿਰਾਓ ਸਾ 1800117800। ਨਰਿੰਦਰ ਮੋਦੀ ਐਪ ਅਰ ਮਾਈ GOV ਓਪਨ ਫੋਰਮ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ। ਸੰਸਕ੍ਰਿਤੀ ਮੰਤਰਾਲੇ ਵੰਦੇ ਮਾਤਰਮ ਫਰੇਮਸ ਰਾਸ਼ਟਰੀ ਫਿਲਮ ਨਿਰਮਾਣ ਪ੍ਰਤੀਯੋਗਿਤਾ ਸਾਰੂ ਪ੍ਰਵਿਸ਼ਟੀਆਂ ਜਮ੍ਹਾਂ ਕਰਾਵਣ ਦੀ ਆਖਰੀ ਤਾਰੀਖ 31 ਮਈ ਤਾਈਂ ਵਧਾ ਦੇਣੀ ਹੈ। ਆਹੋੜ ਫਿਲਮਾਂ ਬਣਾਉਣ ਵਾਲਾ ਰਚਨਾਕਾਰਾਂ ਅਰ ਜਨਤਾ ਨੇ ਸਮਕਾਲੀਨ ਪ੍ਰਾਰੂਪਾਂ ਦੇ ਜ਼ਰੀਏ ਵੰਦੇ ਮਾਤਰਮ ਰੀ ਭਾਵਨਾ ਨੇ ਨੂਆ ਸਿਰਾਉਂ ਪੇਸ਼ ਕਰਨ ਦੀ ਪ੍ਰੇਰਣਾ ਦੇਵੇ ਹੈ। ਹੋੜ ਰੀਲਸ AI ਆਧਾਰਿਤ ਫਿਲਮਾਂ ਅਰ ਨਾਨੀ ਫਿਲਮਾਂ ਰੀ ਸ਼੍ਰੇਣੀਆਂ ਮਾਏ ਫੈਲਾ। ਹਨੂਮਾਨਗੜ੍ਹ ਜ਼ਿਲ੍ਹਾ ਮਾਏ ਤਲਵਾੜਾ ਕੰਨੇ ਭੂਰਾਨਪੁਰਾ ਗਾਂਵ ਮਾਏ ਸਵਾਸਥ ਵਿਭਾਗ ਨਕਲੀ ਦੁੱਧ ਬਣਾਉਣ ਰੋ ਕਾਰਖਾਨੋਂ ਪਕੜਿਓ ਹੈ। ਮੁੱਖ ਚਿਕਿਤਸਾ ਸਵਾਸਥ ਅਧਿਕਾਰੀ ਡਾਕਟਰ ਨਵਨੀਤ ਸ਼ਰਮਾ ਬਤਾਇਓ ਕਿ ਮੌਕਾਓਂ ਮੋਟੀ ਤਾਦਾਦ ਮਾਏ ਨਕਲੀ ਦੁੱਧ ਹਰ ਅਮਾਨਕ ਸਾਮਗਰੀ ਨਸ਼ਟ ਕਰਾਈ ਚੀ। ਆਖਿਰ ਮਾਏ ਖਾਸ ਸਮਾਚਾਰ ਏਕਰ ਫੇਰੂ ਸੁਣ ਲੀ ਰਹੋ। ਸੁਪਰੀਮ ਕੋਰਟ ਜਾਤੀ ਆਧਾਰਿਤ ਜਨਗਣਨਾ ਰਾ ਕੇਂਦਰ ਰਾ ਫੈਸਲਾ ਨਾਲ ਚੁਣੌਤੀ ਦੇਣ ਵਾਲੀ ਅਰਜੀ ਖਾਰਿਜ ਕੀਨੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਰਾ ਤਹਿਤ ਰਾਜ ਮਾਏ 5000 ਨੂੰ ਬੱਤਾ ਨੂਆ ਮਕਾਨ ਬਣਾਇਆ ਜਾਵੇਲਾ। ਸਹਿਕਾਰੀ ਮਾਡਲ ਮਾਥੇ ਆਧਾਰਿਤ ਦੇਸ਼ ਦੀ ਪਹਿਲੀ ਭਾਰਤ ਟੈਕਸੀ ਸੇਵਾ ਆਵਤਾ ਮਹੀਨਾ ਜੈਪੁਰ ਮਾਈ ਸਰੂ ਫੈਲਾ। ਅਰ ਪ੍ਰਦੇਸ਼ ਰਾ ਘਣਖਰ ਹਲਕਾ ਮਾਏ ਲੂ ਰਾ ਹਾਲਾਤ ਆਵਤਾ 3 ਦਿਨ ਲੂ ਰਾ ਥਪੇੜਾ ਲਾਗਤਾ ਰਹਿਣ ਰਾ ਆਸਾਰ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।
1: FM बैंड 103.5 मेगाहर्ट्ज पर आकाशवाणी का ये माउंट आबू केंद्र है। शाम के 7 बज रहे हैं। लीजिए प्रस्तुत है किसान भाइयों का दैनिक कार्यक्रम ग्राम भारती।

ਪ੍ਰੋਪੋਲਿਸ, ਰੋਇਲ ਜੇਲੀ ਨੇ ਵਿਸ਼ ਜਿਹੜਾ ਅਲਗਾ ਅਲਗਾ ਉਤਪਾਦ ਪ੍ਰਾਪਤ ਕਰ ਸਕੇ ਹੈ। ਇੰਨੀ ਬਾਜ਼ਾਰ ਮੈਂ ਬੇਚੇਨ ਲਾਖੋਂ ਪੀਸਾਰੇ ਆਏ ਅਰਜਿਤ ਕਰ ਸਕੇ ਹੈ। ਇਨਰੇ ਇਲਾਵਾ ਅਤਿਰਿਕਤ ਮਧੂਮੱਖੀ ਪਾਲਣ, ਕ੍ਰਸੀ ਨੇ ਬਾਗਵਾਣੀ ਉਤਪਾਦਨ ਬੜਾਉਣਾ ਵਾਸਤੇ ਕੌਮ ਆਵੇ ਹੈ, ਕਿਉਂਕਿ ਮਧੂਮੱਖੀਆਂ ਫੁੱਲਰ ਮਾਈ ਪਰਾਗਣ ਕਰੇ ਹੈ, ਜਿਨਸੂ ਫਸਲ ਉਤਪਾਦਨ ਮਾਈ ਇੱਕ ਚੌਥਾਈ ਦੀ ਅਤਿਰਿਕਤ ਵਿਰਧੀ ਹੋਵੇ ਹੈ। ਕਿਸਾਨ ਭਾਈਓ, ਮਧੂਮੱਖੀ ਪਾਲਣ ਰੋ ਆਰਥਿਕ ਮਹੱਤਵ ਰੀ ਬਾਤ ਕਰਾਂ ਤੋ, ਸ਼ਹਿਦ ਮਧੂਮੱਖੀ ਸੂ ਉਤਪਾਦਿਤ ਇੱਕ ਹਲਕਾ ਭੂਰਾ ਰੰਗ ਰੋ ਗਾੜੋ ਤਰਲ ਪਦਾਰਥ ਹੈ। ਸ਼ਹਿਦ ਫਰਕਟੋਜ, ਗੁਲਕੋਜ, ਸੁਕਰੋਜ ਨੇ ਮਾਲਟੋਜ ਜਿਹੜਾ ਸਰਕਰਾਓ ਰੋ ਮਿਸ਼ਰਣ ਹੈ। ਸ਼ਹਿਦ ਬਣਾਉਣ ਵਾਸਤੇ ਮਧੂਮੱਖੀਆਂ ਆਪਣੀ ਸੁੰਡ ਨੇ ਕਲੰਗੀ ਰੀ ਮਦਦ ਸੂ ਫੂਲਾਂ ਸੂ ਅੰਮ੍ਰਿਤ ਚੂਸੇ ਹੈ ਨੇ ਉਨੀ ਛੱਤਾਂ ਰਮਾਏ ਇਕੱਠੋ ਕਰੇ ਹੈ। ਚੂਸਵਾਰੀ ਪ੍ਰਕਿਰਿਆ ਦੇ ਦੌਰਾਨ ਲਾਰ ਵੀ ਥੋੜ੍ਹੀ ਮਾਤਰਾ ਅੰਮ੍ਰਿਤਮਾਈ ਮਿਲ ਜਾਵੇ ਹੈ। ਇਨ ਇਕੱਠਾ ਕਿਉੜੀ ਸਮੱਗਰੀ ਨੀ ਸ਼ਹਿਦ ਰੇ ਕਕਸੋ ਰਮਾਏ ਭਰ ਦਿਓ ਜਾਵੇ ਹੈ, ਜਿੰਨੀ ਕੱਚੋ ਸ਼ਹਿਦ ਕਹਿਓ ਜਾਵੇ ਹੈ ਨੇ ਇੰਨੀ ਪੰਖੋ ਰੀ ਸਹਾਇਤਾ ਸੂ ਸੁਖਾਇਓ ਜਾਵੇ ਹੈ ਤਾਂ ਕਿ ਉਹ ਸ਼ਹਿਦ ਬਣ ਜਾਵੇ। ਸ਼ਹਿਦ ਇੱਕ ਗਣੋ ਹੀ ਪੌਸ਼ਟਿਕ ਖਾਦਯ ਪਦਾਰਥ ਹੈ, ਜਿਨ